0: pesa na kia kia kontu ko ye chi kwa da tengu si tong a zo se ke da u su gu sin de ta kwa chi de ke trafe te a pa pi
1: a e kwa chi de e ke ta te a ti he ta e di so a ge ti na na ne a ge ti
0: ta ye a But he didn't say Nova Scotia, it's not he. It's only say Manitoba, Saskatchewan, it's not he. It's only Yukon, it's only Alberta, it's only I think. It's only Zaki, it's only Onta, Woolly, Yukchals, and Good Yaki.
1: George, hey, what's on God that new? I would want that. Nihi, are you drunk at that winner? Okay,
0: the we should learn the learning for what's on higher key.
1: Ha,
0: we should. It's time to get some Northern Canada Day Nation. See, Lisi, Swazi Kisi, and that question. I mean, they got a quick go out with Marcy, the Marcy, see, wonder was it?
1: Hmm.
0: It, I won't go. I said, Kisi, good niggas, I naked, and I said, Daisy, good dinner, Saturday, was seen some of the similar about it who was in Lisi. Billions of dollars on care some bucket target lessons.
1: Hago tsugut hita asi with a ho a hat no wake hayane tihi a con woganit like a dee a gotli he has no dick in the gate any.
0: Yatike gosiasi so that they can eat the negotiasi. A yet con great danny who cowood donut son is on. If there was no gazetida. On that again, deal is he has one of the other very different.
1: How windy, what's on Hayane? She had a week a windy ასე კეტანა წაიაითი
0: და აი ეკო დავიცო ეს დავხსნე აკონცეტე ზალო ოცო აიაცია ეხო დილეანი ხო ნუ დეფონ დინდესი და და ნიუსო დინდესი მონტა იკიენტი ეტა სიმ სიუსო კიდეო ნონტე ეტა ეტაო ეცი ვაიონ გოშნი ზოაზაი ნეზონ დენეშინ დვაზინტესი დუდეზონტესი ლავაიტ კონტრაზინტესი გოგასი ონტასი კონ გონა ხოჯე ქე დვაზინ ხუნტე დუნაჯესი ხადმაზინტე ხუნტე ეტა ნეფონ გოტესი იილამი ne doa on ta de ante di de han so uke na te de li va si doa on ta de ante honte han uto ha ye chi no de i han uto ha ye chi u ki ela so da de kina so in la ma si thank you ki ha da no de ni se ka chi ani ho e yu so sin la va de kon so ke uto ha ye chi si no de ge go de ho da na ye fu ne fu jing wo chen ge ye ti da ho ti ho i wo ke ho zhong bu de ga
1: ha
0: ke kun le hao yao xi su ni wo song na ni yo yi da ni de yi da ni wo ne su ni da wo te ke ye gong xin ne gong he qi ri ye ke ni ri zu fa yan qi le han ni fu ne fu jing chen ha
1: ha George King Charles it at do not hi ta hon de ایسو کانادا گوتسو هیتا دودزون ادا نیگو اکون ها وا نگه ده هونه
0: تا ای با کاغو نکتو دا ناشتی سندی ود هاو سانه دسه دیهو اکون نگو دیا هون وون نو دیده چون با گوتون ده اکون پتی دیا هون اکون نا دیا سن لیا چن وون ایگی سی ندا او اگستا سن لاباتی تخون ایگی سی او ندا او این لی ایگی تا اکسان دا سن لاباتی تخون سن کی این جانے ایتا دیج زنگا سن او بردا ایسو او سن لاباتی تخون سی او ندا او دی ایتا آسان تا کتا تای دی دا اکن اکن کابو چو او یا تی تی دیا کوا حضر که حیا سیا سن او ایتا اکن ਤੁਹਾਨੂੰ ਕਹੋ ਚੁਗੀ ਨਿਗੇ ਸੇ ਕੁੰਦਾ ਕਾਉਂ ਤੇ ਦੀ ਸੀ ਕੀ ਸੇ ਸਨ ਲਾ ਬਤੇ ਤੁਹਾਂ ਸੇ ਸੀ ਗੁ ਗਾਨੇ ਤੋ ਯੇ ਚੀ ਵਾ ਚੀ ਤੇ ਗਿਆਰੇ ਅਨੇ ਉਹ ਗੁ ਸੇ ਦੇ ਹੀ ਇਹ ਲਾ ਖੋਂ ਤੇ ਦੀਆ ਸਾ ਗੋ ਦਿਲੇ ਐਸਾ ਹੁ ਦਾ ਤੁੰ ਗੁ ਤੁੰ ਦਾ ਗੁ ਗੇ ਦੇ ਰਾ ਹੁ ਦਾ ਸਿੰ ਬੋ ਸੰ ਬਾ ਗੁ ਤੁੰ ਇਹ ਕੋ ਸੇ ਦੇ ਆਸਾ ਨੇ ਲੇ ਇਹ ਹੀ ਸੰ ਬਾ ਗੁ ਤੁੰ ਸੀ ਪ੍ਰਾਈਵੇਟ ਸਪਾਂਸਰ ਦੇ ਇਹ First Nation Bank of Canada tin tin som pada azu nage yunde ta se de crisi da go ye chigu ni ko ko na tia de asta dile ne asi hui din au se kire de te di sani va de tin to o ha ya tia de ka bu chonai ko in de la khonde ਉਹ ਤਾਂ ਖੋਨ ਤਾਂ ਨੀ ਗੋਇੰ ਦੇ ਗਾ ਬਸਿਆ ਸਾਨੇ ਲੇ ਤਾਂ ਅਖਵਾ ਦੇ ਫੇਦੀ ਉਹ ਹਾਇਆ ਚਿਰੇ ਹੋ ਚਾ ਨੇ ਜੋ ਖੋ ਸੇ ਬੈਗ ਦੇ ਤਾ ਆ ਨੇ ਖੋ ਸੇ ਦੇ ਹੁੰਦੇ ਤਾ ਤੇ ਗਾ ਤੋ ਗਿਉ ਕੁਲੇ ਖੋ ਸੇ ਦੇ ਅਖੋ ਹਾਂ ਤੋ ਅਗਸਤਾ ਹੁੰਦੇ
1: ਹਾਂ ਇਹ ਖੋ ਚਖੂ ਕਾ ਵੁਨੀ ਵਨ ਕੇ ਅਖੋ ਨਾ ਵਾ ਦੇ ਤਾ ਵਜ਼ਾ ਕਾ ਵੁ ਦੇ ਲੀ ਇਹ ਵੋ ਯਾ ਥਿਆ ਦੀ ای وقت آن هیتا کانادا وقت ازی دون دزون دنیگی که آن هی از یک اد نیز ادای دیا اصلا لحظه از زهانی نوا.
0: اتلاعی تانی که تا این دیتا تو کود شوی دونت سهونه نیتا. ਉਨਤ ਸਾਦਾ ਕ੍ਰਿਤੀ ਜਸੇ ਦੀ ਕਿੰਗ ਹੁੰਦੇ ਆਨੇ ਹੋ ਗਤਾ ਕੋਈ ਕਿ ਕਿੰਗ ਦਾ ਤੇ ਨੀ ਉਲਨੇ ਹੋ ਆਲੇ 아니 그때 야사도 돈을 원하시냐니 내지에 혼이 무슨 그때 뒤에 혼
1: 하.
0: 哎，其实我们发展的，我们那个搞好的嘞，他这他就从工地上吧，他没事的，没事，我从工地上，你这个他就从海洋区，就是新老板从他这上他，我给他做的康，一共个那种是他新老板从这个他是我给他做的，我估计几乎的那的。哎。
1: George, do what was I seen that wall?
0: Sorry, I got a car out of the set. That's on the other. It's on the other. I can't get it. I can't get it. I can't get it. I can't get it. I can't get it. I 我刚才，我那天领的从，我记得啊，从，那是他是First Nation，我那个的，伊must be，伊是混的，First Nation Bank，伊也我是First Nation Bank，伊个是谁？伊个干的，伊Vice President，我是那提拉的，我是那提拉的，伊个，哦，那在那个那个他的喊的吼。 他是公司啊，公司啊，那是从零零弄到从多那这个的，伊London。嗯。伊，他这个苦活来从，就像他首先我在这地方，我在你，他这个苦，看你，看你一空个地我打听，通过沟通给钱，他是没弄到工业和人。 哦，你我打听，那你给拉谁？跟拉那出大个，你一打你打拉谁？他给在接回来，哇，他家困难，哇，他家工行是你那个，去做，他给工去做那个，去那个工厂那个，新的，我咋混的个？我从谷歌过那，我那里从谷歌过送了你。
1: 我家听我他就发苦，我是我老哪里好，
0: 就是我真的，哎，他，我打听的，哎，空空想是我打听的，哎，哎，你看你好些个地方，你有哪些国家都好，地点个错，哎，叫错空啊，那好外围，哎呀，是，我等你还我，哎，这哈你那早上我到。 我现在没事，今天想到，那从我不真的，我听的现在从到也听真的，跟那个菲律宾上班那个我那个老师，他牛逼，我是，他说他是真的，也挺开，也挺是真的，我把我上来真开，我那个给好自由的，我把上来去了，混的那辛苦的，他那是真心。 从巴拿伊说在伊达，从那也是在伊达，就是讲从那年间那是几，这些在在内，在在地，伊是从巴中上来的，伊也从马达发他空回来那那些这些话呢，伊prefab红马尼的地嘞，因话这些话，这个我这是，这些是我在那个是。 哦，这个跟新的嘞，花种空个谷还是嘞，这个从东南地区，从这往从东从南是空个人来给的，这从那个是我那个样子，这federal government，伊是给两间我种，这伢子两是够开花，够开水，这种我是开水的，你花空个水的起来，这从那种空个谷谷也他给的，还你不起的。 他还一个屋嘞，在那个地的，这个现在两个屋，这好些东西，我请我从中间拿的这来的，空个在乡里屋，你这个地啊，你好，菲律宾那个地的，你换空些地来去，我到他屋里，空东西那那个你啥子，那那一个企业我，他看那个那个，他一换些那地啊呢，那你个实际现在可是多少种？ old Simpson, that they did a yuk fung with a bit. He's a sketch, wasn't what he been, they see. He do the good bit of that, they have to let go off. What he does, they can hold him one day. A yuk kuhan in his kungo guhazo. Uku kai prefab, that he has my inda get seen. I can't get sick. It's good, nigga, nigga, water. I can't make it get water. I can't get gay. If I get handy, nigga, I'm not driving. Good, what's that?
1: George, no, last so honey. Go ahead, go and do a go. Honey, on my sea.
0: I saw the left of that flood. Good deed. She got some of them on the in big it. The call Fort Simpson. If it's a dear and it's a dear, it's a good thing. July 14th, they got seen all the work, what he did. Kind of okay, she has one funny dear, you see, get as a chair. You see, in a kid, stop honey, who say, as a king, okay.
1: Mossy.
0: Mossy, my rose, also, she can be, so hooking on, was on ice and greeted the mossy, so on her own phone, with a drink on his end, you know.
1: Mossy, cho. Did a nation go right at Quatidic Awu George McKenzie? Ni, I got to do a deal there.